0: ਆਕੇ ਫੜੇ ਖੜੇ ਵਿਖਾਉਣ
1: ਆਖੇ ਗਰਮੀ
0: ਆਕੇ ਕਪੀਤੇ ਗੋਬਿੰਦ
1: ਆਖੇ ਈਸ਼ਰ ਆਖੇ ਸਿੰਧ
0: ਆਕੇ ਕੇਤੇ ਕੀਤੇ ਬੁੱਧ
1: ਆਖੇ ਦਾਰਾ ਆਖੇ ਦੇਵ
0: ਆਕੇ ਸਰਨਨ ਮੰਜਨ ਸੇ
1: ਕੇਤੇ ਆਖੇ ਆਖਨ ਪਾਏ
0: ਕੇਤੇ ਕੇ ਉੱਠ ਉੱਠ ਜਾਹੇ
1: ਕੇਤੇ ਕੇਤੇ ਹੋਰ ਕਰੇ
0: ਤਾ ਆਕ ਨ ਸਕੇ ਕੇ
1: ਜੇ ਹਰ ਪਾਵੇ ਤੇ ਗਰ ਹੋਏ
0: ਨਾਨਕ ਜਾਣੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਂਡ ਲੈਟਸ ਬਲੈਸ ਦ ਲੰਗਰ, ਇਨਹੇਲ।